ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਲੈ ਕੇ ਹਾਜ਼ਰ ਹਾਂ ਮੈਂ ਬਲਵਿੰਦਰ। ਦਿਨ ਦੀ ਸ਼ੁਰੂਆਤ ਇੱਕ ਵਧੀਆ ਵਿਚਾਰ ਦੇ ਨਾਲ। ਕਿਸੇ ਨੇ ਕਿਹਾ ਹੈ ਕਿ ਮੁਸਕੁਰਾਹਟ ਉਹ ਚਾਬੀ ਹੈ ਜੋ ਬੰਦ ਦਿਲਾਂ ਦੇ ਤਾਲੇ ਵੀ ਖੋਲ੍ਹ ਦਿੰਦੀ ਹੈ। ਆਓ ਜਾਣਦੇ ਹਾਂ ਅੱਜ ਦੇ ਪ੍ਰੋਗਰਾਮ ਦੀ ਤਫਸੀਲ। ਅੱਜ ਤੁਸੀਂ ਸੁਣੋਗੇ ਪੁਸਤਕ ਪੜਚੋਲ ਲੜੀ ਹੇਠ ਡਾਕਟਰ ਰਵਿੰਦਰ ਸਿੰਘ ਤੋਂ ਪੁਸਤਕ ਸਮੀਖਿਆ। ਇਸ ਤੋਂ ਬਾਅਦ ਲੋਕ ਗੀਤ ਵੀ ਸੁਣਵਾਏ ਜਾਣਗੇ। ਪਰ ਸਭ ਤੋਂ ਪਹਿਲਾਂ ਅੱਜ ਦੇ ਦਿਨ ਵਿਸ਼ੇਸ਼ ਬਾਰੇ ਕੁਝ ਗੱਲਾਂ ਕਰ ਲੈਂਦੇ ਹਾਂ। ਵਰਲਡ ਮੈਰੀਟਾਈਮ ਡੇ ਯਾਨੀ ਕਿ ਵਿਸ਼ਵ ਸਮੁੰਦਰੀ ਦਿਵਸ ਹਰ ਸਾਲ ਸਤੰਬਰ ਦੇ ਆਖਰੀ ਵੀਰਵਾਰ ਨੂੰ ਮਨਾਇਆ ਜਾਂਦਾ ਹੈ। ਇਹ ਦਿਨ ਅੰਤਰਰਾਸ਼ਟਰੀ ਮੈਰੀਟਾਈਮ ਆਰਗਨਾਈਜੇਸ਼ਨ

0: ਵੱਲੋਂ ਮਨਾਇਆ ਜਾਂਦਾ ਹੈ, ਜੋ ਸੰਯੁਕਤ ਰਾਸ਼ਟਰ ਦੀ ਇੱਕ ਵਿਸ਼ੇਸ਼ ਏਜੰਸੀ ਹੈ। ਇਸ ਦਿਨ ਦਾ ਮਕਸਦ ਵਿਸ਼ਵ ਭਰ ਵਿੱਚ ਸਮੁੰਦਰੀ ਆਵਾਜਾਈ, ਸਮੁੰਦਰੀ ਜਹਾਜ਼ਾਂ ਦੀ ਸੁਰੱਖਿਆ, ਸਮੁੰਦਰੀ ਵਾਤਾਵਰਣ ਦੀ ਰੱਖਿਆ ਅਤੇ ਸਮੁੰਦਰੀ ਕਰਮਚਾਰੀਆਂ ਦੇ ਯੋਗਦਾਨ ਨੂੰ ਉਜਾਗਰ ਕਰਦੀ ਹੈ। ਵਿਸ਼ਵ ਸਮੁੰਦਰੀ ਦਿਵਸ ਦੀ ਸ਼ੁਰੂਆਤ 1978 ਵਿੱਚ ਹੋਈ ਸੀ। ਇਸ ਸਾਲ ਇਹ ਦਿਨ IMO ਕਨਵੈਨਸ਼ਨ ਦੇ ਲਾਗੂ ਹੋਣ ਦੀ 20ਵੀਂ ਵਰੇਗੰਢ ਵਜੋਂ ਮਨਾਇਆ ਗਿਆ ਸੀ। 1948 ਵਿੱਚ ਜਨੇਵਾ ਵਿਖੇ ਹੋਈ ਇੱਕ ਅੰਤਰਰਾਸ਼ਟਰੀ ਕਾਨਫਰੰਸ ਵਿੱਚ IMO ਦੀ ਸਥਾਪਨਾ ਦਾ ਫੈਸਲਾ ਹੋਇਆ ਸੀ, ਜਿਸ ਦਾ ਮਕਸਦ ਸਮੁੰਦਰੀ ਆਵਾਜਾਈ ਲਈ ਅੰਤਰਰਾਸ਼ਟਰੀ ਮਾਪਦੰਡ ਤਿਆਰ ਕਰਨਾ, ਸੁਰੱਖਿਆ ਯਕੀਨੀ ਬਣਾਉਣਾ ਅਤੇ ਵਾਤਾਵਰਣੀ ਮੁੱਦਿਆਂ ਨਾਲ ਨਜਿੱਠਣਾ ਸੀ। ਸਮੁੰਦਰੀ ਆਵਾਜਾਈ ਵਿਸ਼ਵ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹੈ। ਵਿਸ਼ਵ ਵਪਾਰ ਦਾ 80% ਤੋਂ ਵੱਧ ਹਿੱਸਾ ਸਮੁੰਦਰੀ ਰਾਸਤੇ ਰਾਹੀਂ ਹੀ ਹੁੰਦਾ ਹੈ। ਖਾਣ ਪੀਣ ਦੀਆਂ ਚੀਜ਼ਾਂ, ਊਰਜਾ, ਦਵਾਈਆਂ, ਕੱਚਾ ਮਾਲ ਅਤੇ ਹੋਰ ਜ਼ਰੂਰੀ ਸਮਾਨ ਇੱਕ ਦੇਸ਼ ਤੋਂ ਦੂਜੇ ਦੇਸ਼ ਤੱਕ ਸਮੁੰਦਰੀ ਜਹਾਜ਼ਾਂ ਰਾਹੀਂ ਪਹੁੰਚਦਾ ਹੈ। ਇਹ ਸਭ ਤੋਂ ਸਸਤਾ ਅਤੇ ਕੁਸ਼ਲ ਤਰੀਕਾ ਹੈ ਵੱਡੀ ਮਾਤਰਾ ਵਿੱਚ ਮਾਲ ਢੋਣ ਦਾ। ਇਸ ਦਿਨ ਸਮੁੰਦਰੀ ਕਰਮਚਾਰੀਆਂ ਦੀਆਂ ਮੁਸ਼ਕਲਾਂ ਵੱਲ ਵੀ ਧਿਆਨ ਖਿੱਚਿਆ ਜਾਂਦਾ ਹੈ, ਜੋ ਮਹੀਨਿਆਂ ਤੱਕ ਘਰੋਂ ਦੂਰ ਰਹਿ ਕੇ ਮੁਸ਼ਕਲ ਹਾਲਾਤ ਵਿੱਚ ਕੰਮ ਕਰਦੇ ਨੇ। ਉਹਨਾਂ ਦੇ ਯੋਗਦਾਨ ਨੂੰ ਯਾਦ ਕਰਨਾ ਇਸ ਦਿਨ ਦਾ ਇੱਕ ਮਹੱਤਵਪੂਰਨ ਪੱਖ ਹੈ। ਇਸ ਦਿਨ ਲਈ ਇਸ ਸਾਲ ਦਾ ਥੀਮ ਹੈ ਫਰੋਮ ਪੋਲਿਸੀ ਟੂ ਪ੍ਰੈਕਟਿਸ ਪਾਵਰ ਮੈਰੀਟਾਈਮ ਐਕਸੀਲੈਂਸ, ਨੀਤੀ ਤੋਂ ਅਮਲ ਤੱਕ ਸਮੁੰਦਰੀ ਉੱਤਮਤਾ ਨੂੰ ਤਾਕਤ ਦੇਣਾ। ਇਸ ਥੀਮ ਵਿੱਚ ਇਸ ਗੱਲ ਉੱਤੇ ਜ਼ੋਰ ਦਿੱਤਾ ਗਿਆ ਹੈ ਕਿ ਅੰਤਰਰਾਸ਼ਟਰੀ ਪੱਧਰ 'ਤੇ ਬਣਾਈਆਂ ਨੀਤੀਆਂ ਅਤੇ ਨਿਯਮਾਂ ਨੂੰ ਅਸਲ ਜੀਵਨ ਵਿੱਚ ਲਾਗੂ ਕੀਤਾ ਜਾਵੇ। IMO ਤਕਨੀਕੀ ਸਹਾਇਤਾ, ਸਿਖਲਾਈ ਅਤੇ ਸਮਰੱਥਾ ਵਧਾਉਣ ਦੇ ਪ੍ਰੋਗਰਾਮਾਂ ਰਾਹੀਂ ਮੈਂਬਰ ਦੇਸ਼ਾਂ ਦੀ ਮਦਦ ਕਰਦਾ ਹੈ ਤਾਂ ਜੋ ਸਮੁੰਦਰੀ ਆਵਾਜਾਈ ਹੋਰ ਸੁਰੱਖਿਅਤ ਅਤੇ ਵਾਤਾਵਰਣ ਅਨੁਕੂਲ ਬਣ ਸਕੇ। ਵਿਸ਼ਵ ਸਮੁੰਦਰੀ ਦਿਵਸ ਸਾਨੂੰ ਚੇਤੇ ਕਰਾਉਂਦਾ ਹੈ ਕਿ ਸਾਡੀ ਰੋਜ਼ਾਨਾ ਜ਼ਿੰਦਗੀ ਵਿੱਚ ਸਮੁੰਦਰੀ ਆਵਾਜਾਈ ਕਿੰਨੀ ਮਹੱਤਵਪੂਰਨ ਹੈ। ਇਹ ਦਿਨ ਸਾਨੂੰ ਇਹ ਸੋਚਣ ਲਈ ਪ੍ਰੇਰਿਤ ਕਰਦਾ ਹੈ ਕਿ ਅਸੀਂ ਕਿਵੇਂ ਸਮੁੰਦਰੀ ਵਾਤਾਵਰਣ ਨੂੰ ਸਾਫ਼ ਰੱਖ ਸਕਦੇ ਹਾਂ। ਸਮੁੰਦਰ ਸਾਡੀ ਧਰਤੀ ਦਾ ਇੱਕ ਅਹਿਮ ਹਿੱਸਾ ਨੇ, ਉਹਨਾਂ ਦੀ ਦੇਖਭਾਲ ਸਾਡੀ ਸਾਂਝੀ ਜ਼ਿੰਮੇਵਾਰੀ ਹੈ। ਅਤੇ ਆਓ ਹੁਣ ਸੁਣਦੇ ਹਾਂ ਪੁਸਤਕ ਪੜਚੋਲ ਲੜੀ ਹੇਠ ਡਾਕਟਰ ਰਵਿੰਦਰ ਸਿੰਘ ਤੋਂ ਪੁਸਤਕ ਸਮੀਖਿਆ।
1: ਪੁਸਤਕ ਪੜਚੋਲ ਦੇ ਅੱਜ ਦੇ ਪ੍ਰੋਗਰਾਮ ਵਿੱਚ ਅਸੀਂ ਬਲਕਾਰ ਔਲਖ ਦੀ ਨਵੀਂ ਪੁਸਤਕ ਖਤਾਂ ਦੇ ਢੇਰ ਨਹੀਂ ਹੁੰਦੇ, ਇੱਕ ਗਜ਼ਲ ਸੰਗ੍ਰਹਿ ਹੈ, ਇਸ ਉੱਪਰ ਗੱਲਬਾਤ ਕਰਾਂਗੇ। ਮੈਦਾਨ ਦੇ ਸਾਹਾਂ ਤੋਂ ਕਲਮ ਦੀ ਪਰਵਾਜ਼ ਤੱਕ ਸਮਕਾਲੀ ਪੰਜਾਬੀ ਗਜ਼ਲ ਦੇ ਖੇਤਰ ਵਿੱਚ ਬਲਕਾਰ ਔਲਖ ਦਾ ਪਹਿਲਾ ਗਜ਼ਲ ਸੰਗ੍ਰਹਿ ਖਤਾਂ ਦੇ ਢੇਰ ਨਹੀਂ ਹੁੰਦੇ ਇੱਕ ਅਜਿਹੇ ਸ਼ਾਇਰ ਦੀ ਹਾਜ਼ਰੀ ਲਿਖਾਉਂਦਾ ਹੈ ਜਿਸ ਨੇ ਦੌੜ ਦੇ ਟਰੈਕ ਅਤੇ ਗਜ਼ਲ ਦੇ ਬਹਿਰ ਵਜ਼ਨ ਨੂੰ ਇੱਕੋ ਜਿਹੀ ਸ਼ਿੱਦਤ ਨਾਲ ਸਾਧਿਆ ਹੈ। ਬਲਕਾਰ ਔਲਖ ਰਾਸ਼ਟਰੀ ਪੱਧਰ ਦੇ ਇੱਕ ਸਮਰਪਿਤ ਐਥਲੀਟ ਰਿਹਾ ਹੈ ਜਿਸ ਨੇ ਦਰਮਿਆਨੀਆਂ ਟਰੈਕ ਦੌੜਾਂ ਵਿੱਚ ਜਿੱਤਾਂ ਹਾਸਲ ਕੀਤੀਆਂ। ਜੀਵਨ ਦੇ ਸੰਘਰਸ਼ਾਂ ਦੌਰਾਨ ਜਦੋਂ ਵੀ ਉਦਾਸੀ ਜਾਂ ਮਨੋਵਿਸ਼ਾਦ ਨੇ ਉਹਨਾਂ ਨੂੰ ਘੇਰਿਆ ਤਾਂ ਉਹਨੇ ਹਾਰ ਮੰਨਣ ਦੀ ਥਾਂ ਟਰੈਕ ਦੇ ਚਾਰ ਗੇੜੇ ਵੱਧ ਲਾ ਕੇ ਜ਼ਿੰਦਗੀ ਵੱਲ ਪਰਤਣ ਦਾ ਰਾਹ ਚੁਣਿਆ। ਮਾਂ ਦਾ ਸਦੀਵੀ ਟੁੱਟ ਜਾਣਾ, ਪਿਤਾ ਦਾ ਵਿਛੋੜਾ ਅਤੇ ਸਮੇਂ ਸਿਰ ਰੁਜ਼ਗਾਰ ਨਾ ਮਿਲਣ ਦੀ ਤਪਸ਼ ਨੇ ਉਸ ਦੀ ਕਾਵ ਸੰਵੇਦਨਾ ਨੂੰ ਬੇਵਸੀ ਦਾ ਰੁਦਨ ਬਣਨ ਦੀ ਥਾਂ ਬੇਹੱਦ ਜ਼ਰਖੇਜ਼ ਬਣਾ ਦਿੱਤਾ। ਬਲਕਾਰ ਔਲਖ ਦੀ ਇਹ ਕਾਵ ਯਾਤਰਾ ਕੇਵਲ ਨਿੱਜੀ ਵਲਵਲਿਆਂ ਤੱਕ ਸੀਮਿਤ ਨਹੀਂ ਰਹਿੰਦੀ, ਸਗੋਂ ਇਹ ਨਿੱਜੀ ਹੇਰਵੇ ਤੋਂ ਤੁਰ ਕੇ ਲੋਕ ਸੰਘਰਸ਼ ਅਤੇ ਰਾਸ਼ਟਰੀ ਚੇਤਨਾ ਤੱਕ ਇੱਕ ਅਟੁੱਟ ਲੜੀ ਵਾਂਗ ਫੈਲਦੀ ਹੈ। ਅੰਦਰੂਨੀ ਵਿਦਰੋਹ ਅਤੇ ਆਸ ਦੀ ਜੋਤ ਬਲਕਾਰ ਔਲਖ ਦੀਆਂ ਗਜ਼ਲਾਂ ਵੱਖੋ ਵੱਖਰੇ ਟੁਕੜੇ ਹੋਣ ਦੀ ਥਾਂ ਇੱਕੋ ਸਮੇਂ ਸਫ਼ਰ ਦੇ ਪੜਾਅ ਜਾਪਦੀਆਂ ਹਨ, ਜਿੱਥੇ ਹਰ ਅਗਲਾ ਸ਼ੇਅਰ ਪਿਛਲੇ ਸ਼ੇਅਰ ਦੇ ਦਰਦ ਵਿੱਚੋਂ ਅਗਲਾ ਰਾਹ ਤਲਾਸ਼ਦਾ ਨਜ਼ਰ ਆਉਂਦਾ ਹੈ। ਇਸ ਸਫ਼ਰ ਦੀ ਨੀਂਹ ਕਿਤਾਬ ਦੇ ਸਿਰਲੇਖੀ ਸ਼ੇਅਰ ਨਾਲ ਬੱਜਦੀ ਹੈ। ਖਤਾਂ ਦੇ ਢੇਰ ਨਹੀਂ ਹੁੰਦੇ ਅਤੇ ਨਾ ਅੰਬਾਰ ਹੁੰਦੇ ਨੇ। ਜਿਹੜੇ ਖਤ ਸਾਂਭੇ ਜਾਂਦੇ ਨੇ ਉਹ ਬਸ ਦੋ ਚਾਰ ਹੁੰਦੇ ਨੇ। ਸਾਡੇ ਕੋਲ ਹੁੰਦਾ ਹੈ ਵਿਚਾਰਾਂ ਦਾ ਜ਼ਖੀਰਾ ਇੱਕ, ਉਹਨਾਂ ਦੇ ਕੋਲ ਜੇਕਰ ਆਧੁਨਿਕ ਹਥਿਆਰ ਹੁੰਦੇ ਨੇ। ਬਾਜ਼ਾਰੀ ਦਿਖਾਵੇਬਾਜ਼ੀ ਅਤੇ ਇਸ਼ਤਿਹਾਰਬਾਜ਼ੀ ਦੁਨੀਆ ਦੇ ਅੰਬਾਰਾਂ ਵਿੱਚੋਂ ਨਿਕਲ ਕੇ ਸ਼ਾਇਰ ਅਸਲ ਮਾਨਵੀ ਕਦਰਾਂ ਅਤੇ ਵਿਚਾਰਾਂ ਦੀ ਅਜਿੱਤ ਤਾਕਤ ਦੀ ਪਛਾਣ ਕਰਦਾ ਹੈ। ਪਰ ਜਦੋਂ ਮਨੁੱਖ ਵਿਚਾਰਾਂ ਦਾ ਇਹ ਜ਼ਖੀਰਾ ਲੈ ਕੇ ਤੁਰਦਾ ਹੈ ਤਾਂ ਉਸਦੇ ਸਨਮੁੱਖ ਰਸਤੇ ਪੱਧਰੇ ਨਹੀਂ ਹੁੰਦੇ। ਇਸੇ ਲਈ ਸ਼ਾਇਰ ਦੇ ਕਦਮ ਬਣੇ ਬਣਾਏ ਚੌਕਟਿਆਂ ਨੂੰ ਤੋੜਨ ਵੱਲ ਵੱਧਦੇ ਨੇ ਅਤੇ ਉਹ ਐਲਾਨ ਕਰਦਾ ਹੈ, ਤੁਰਨੇ ਪਏ ਅਸਾਂ ਨੂੰ ਭਾਵੇਂ ਉਜਾੜ ਰਸਤੇ, ਚੰਗੇ ਨੇ ਲੱਗਦੇ ਐ ਪਰ ਝਰਨੇ ਪਹਾੜ ਰਸਤੇ, ਰਾਹੀ ਕਮਾਲ ਹੈ ਉਹ ਜੋ ਖੋਜਦਾ ਪਿਆ ਹੈ, ਤੇਰੇ ਬਣੇ ਬਣਾਏ ਨਕਸ਼ੇ ਨੂੰ ਪਾੜ ਰਸਤੇ। ਸ਼ਤਾਬਦੀ ਦੇ ਨਕਸ਼ੇ ਪਾੜ ਕੇ ਜਦੋਂ ਕਵੀ ਇਹਨਾਂ ਉਜਾੜ ਅਤੇ ਪਹਾੜੀ ਰਾਹਾਂ 'ਤੇ ਨਿਕਲਦਾ ਹੈ ਤਾਂ ਚੁਫੇਰੇ ਘੋਰ ਨਿਰਾਸ਼ਾ, ਅਨਿਆਂ ਅਤੇ ਸਿਆਸੀ ਦਹਿਸ਼ਤ ਦਾ ਹਨੇਰਾ ਪਸਰਿਆ ਮਿਲਦਾ ਹੈ। ਅਜਿਹੇ ਬਿਖੜੇ ਮੋੜ 'ਤੇ ਸ਼ਾਇਰ ਦੀ ਨਜ਼ਰ ਨਿਰਾਸ਼ ਹੋ ਕੇ ਬੁੱਝਦੀ ਨਹੀਂ, ਸਗੋਂ ਗਿਆਨ ਅਤੇ ਚੇਤਨਾ ਦੀ ਸਦੀਵੀ ਲਾਟ ਵੱਲ ਤੱਕਦੀ ਹੈ। ਇੰਨੇ ਹਨੇਰ ਅੰਦਰ ਇੱਕ ਗੱਲ ਸੁਭਾਗਦੀ ਹੈ, ਅੱਖਰ ਵੀ ਜਗ ਰਹੇ ਨੇ, ਪੁਸਤਕ ਵੀ ਜਾਗਦੀ ਹੈ। ਮਿਟਦੇ ਨੇ ਖਾਬ ਪਹਿਲਾਂ, ਮਰਦਾ ਹੈ ਜਿਸਮ ਆਖਰ, ਸੱਤਾ ਫਰੇਬ ਕਰਕੇ ਜਦ ਜ਼ਹਿਨ ਦਾਗਦੀ ਹੈ। ਚੇਤਨਾ ਦੀ ਘੇਰਾਬੰਦੀ ਅਤੇ ਲੋਕ ਨਾਇਕੀ ਨਾਬਰੀ ਜਾਗਦੀ ਪੁਸਤਕ ਅਤੇ ਜਗਦੇ ਅੱਖਰਾਂ ਦੀ ਰੌਸ਼ਨੀ ਵਿੱਚ ਸ਼ਾਇਰ ਨੂੰ ਸੱਤਾ ਦਾ ਉਹ ਕਰੂਰ ਚਿਹਰਾ ਨੰਗਾ ਨਜ਼ਰ ਆਉਂਦਾ ਹੈ ਜੋ ਸਮਾਜ ਦੇ ਚੇਤਨ ਜ਼ਹਿਨਾਂ ਨੂੰ ਗੁਲਾਮ ਬਣਾਉਣ ਦੀਆਂ ਸਾਜ਼ਿਸ਼ਾਂ ਘੜਦਾ ਹੈ। ਸ਼ਾਇਰ ਇਸ ਪ੍ਰਤੀਰੋਧ ਨੂੰ ਪੰਜਾਬ ਦੀ ਇਤਿਹਾਸਕ ਵਿਰਾਸਤ ਨਾਲ ਜੋੜ ਦਿੰਦਾ ਹੈ। ਉਸਦੇ ਲਈ ਇਸ਼ਕ ਅਤੇ ਨਾਬਰੀ ਇੱਕੋ ਸਿੱਕੇ ਦੇ ਦੋ ਪਾਸੇ ਹਨ। ਕਿਸੇ ਨੇ ਇਸ਼ਕ ਇੰਨਾ ਟੁੱਟ ਕੇ ਕਰਿਆ ਨਹੀਂ ਹੋਣਾ, ਮੇਰੇ ਵਾਂਗੂ ਕੋਈ ਵੀ ਇਸ਼ਕ ਵਿੱਚ ਮਰਿਆ ਨਹੀਂ ਹੋਣਾ ਸੀ। ਅਕਬਰ ਤਾੜਵੀ ਜੋ ਜਿੱਤ ਕੇ ਵੀ ਜਿੱਤ ਨਹੀਂ ਸਕਿਆ ਸੀ, ਦੁੱਲਾ ਸੂਰਮਾ ਜੋ ਹਾਰ ਕੇ ਹਰਿਆ ਨਹੀਂ ਹੋਣਾ। ਦੁੱਲੇ ਪੱਟੀ ਦੀ ਇਸ ਬਾਗੀਆਨਾ ਰੂਹ ਨੂੰ ਆਪਣੀ ਕਲਮ ਵਿੱਚ ਮਹਿਸੂਸ ਕਰਦਿਆਂ ਕਵੀ ਦਰਬਾਰੀ ਚਾਪਲੂਸੀ ਅਤੇ ਕਸੀਦਾਕਾਰੀ ਦਾ ਸਪਸ਼ਟ ਬਾਇਕਾਟ ਕਰਦਾ ਹੈ। ਉਸਦੇ ਸ਼ਬਦ ਲੋਕ ਸੰਘਰਸ਼ਾਂ ਦੀ ਹਿੱਕ ਵਿੱਚ ਜਾ ਧੜਕਦੇ ਹਨ। ਕਿਸੇ ਤੋਂ ਹੋਰ ਲਿਖਵਾ ਤੂੰ ਕਸੀਦੇ ਇਸ ਅਦਾਲਤ ਦੇ, ਸਾਡੀ ਤਾਂ ਕਲਮ ਹੱਕ ਸੱਚ ਖਾਤਰ ਲੜਦਿਆਂ ਦੀ ਹੈ। ਹਥਿਆਰਾਂ ਆਸਰੇ ਵੈਰੀ ਮੈਦਾਨਾਂ ਆ ਗਏ ਨੇ, ਪਰ ਇੱਥੇ ਗੱਲ ਆਉਂਦਿਆਂ ਦੀ ਨਹੀਂ, ਇੱਥੇ ਗੱਲ ਖੜਦਿਆਂ ਦੀ ਹੈ। ਵਿਯੋਗ ਦਾ ਸੰਜਮ ਅਤੇ ਰੂਹ ਦੀ ਰਵਾਨੀ ਹੱਕ ਸੱਚ ਦੇ ਇਸ ਮੈਦਾਨ ਵਿੱਚ ਡਟਣ ਦੇ ਬਾਵਜੂਦ ਇਹ ਬਾਹਰੀ ਸੰਘਰਸ਼ ਸ਼ਾਇਰ ਦੇ ਅੰਦਰਲੇ ਕੋਮਲ ਮਨੁੱਖ ਨੂੰ ਖਤਮ ਨਹੀਂ ਕਰਦਾ। ਲੜਾਈਆਂ ਲੜਦਿਆਂ ਵੀ ਉਸਦੇ ਅੰਦਰ ਵਿਛੋੜੇ ਅਤੇ ਮੁਹੱਬਤ ਦਾ ਦਰਦ ਓਨਾ ਹੀ ਪਾਕੀਜ਼ਾ ਰਹਿੰਦਾ ਹੈ। ਸ਼ਾਇਰ ਹਿਜਰ ਦੇ ਸੇਕ ਨੂੰ ਵੀ ਜ਼ਿੰਦਗੀ ਜਿਉਣ ਦੇ ਸੰਜਮ ਅਤੇ ਠਹਿਰਾਅ ਵਿੱਚ ਤਬਦੀਲ ਕਰ ਦਿੰਦਾ ਹੈ। ਤੇਰੇ ਹਾਸੇ 'ਚ ਕੀ ਜਾਦੂਗਰੀ ਹੈ ਜੋ ਪੱਥਰ ਵਿੱਚ ਹਰਾਰਤ ਭਰ ਗਿਆ ਹੈ, ਜਿਹਦੇ 'ਤੇ ਮਰਦਾ ਮਰਦਾ ਮਰ ਗਿਆ ਸਾਂ, ਉਹਦੇ ਦਿਨ ਸਰਦਾ ਸਰਦਾ ਸਰ ਗਿਆ ਹੈ। ਇੱਥੇ ਪਹੁੰਚ ਕੇ ਜਾਪਦਾ ਹੈ ਕਿ ਸ਼ਾਇਰ ਨੇ ਦਰਦ ਨੂੰ ਸਹਿਜੇ ਹੀ ਸਵੀਕਾਰ ਕਰ ਲਿਆ ਹੈ, ਪਰ ਅਗਲੇ ਹੀ ਪਲ ਉਸਦੀ ਆਵਾਜ਼ ਲੋਕ ਗੀਤ ਵਰਗੀ ਸਰਲਤਾ ਧਾਰਨ ਕਰਕੇ ਮਾਨਵੀ ਹਿਰਦੇ ਦੀ ਡੂੰਘੀ ਪੀੜ ਬਣ ਕੇ ਸਾਹਮਣੇ ਆਉਂਦੀ ਹੈ। ਕਿਸੇ ਦੇ ਜਾਣ ਦਾ ਮਸਲਾ ਹੈ, ਸਾਡੀ ਜਾਨ ਦਾ ਮਸਲਾ ਹੈ, ਤੇਰਾ ਹੀ ਇਸ਼ਕ ਇੱਕੋ ਇੱਕ ਸਾਡੇ ਹਾਣ ਦਾ ਮਸਲਾ ਹੈ। ਬੇਗਾਨਾ ਹੋ ਰਿਹਾ ਹੈ ਸੱਜਣ, ਦਿਲਾਂ ਮਰ ਜਾਣ ਦਾ ਮਸਲਾ ਹੈ। ਬਲਕਾਰ ਔਲਖ ਜ਼ਿੰਦਗੀ ਦੀ ਦਾਰਸ਼ਨਿਕਤਾ ਅਤੇ ਭਾਵਨਾਤਮਕ ਸੱਚ ਨੂੰ ਪੇਸ਼ ਕਰਦਿਆਂ ਲਿਖਦਾ ਹੈ, ਗਮਾਂ ਦਾ ਗਮ ਨਾ ਹੋਣਾ ਸੀ, ਖੁਸ਼ੀ ਦੀ ਖੁਸ਼ੀ ਨਾ ਹੁੰਦੀ, ਬਿਨਾਂ ਤੇਰੇ ਤਾਂ ਬੇਮਕਸਦ ਹੀ ਮੇਰੀ ਜ਼ਿੰਦਗੀ ਨਾ ਹੁੰਦੀ। ਮੈਂ ਤੇਰੀ ਅੱਖ ਪੜ੍ਹ ਲਈ ਸੀ, ਅਜੇ ਤੱਕ ਭਾਵ ਚੇਤੇ ਨੇ, ਕਦੋਂ ਦਾ ਭੁੱਲ ਜਾਂਦਾ ਜੇ ਇਬਾਰਤ ਕਾਗਜ਼ੀ ਨਾ ਹੁੰਦੀ। ਸਿਖਰ 'ਤੇ ਪਹੁੰਚ ਕੇ ਉਸਨੇ ਪੱਤੇ ਦੀ ਗੱਲ ਇੱਕ ਦੱਸੀ, ਛਲਾਵਾ ਹੈ ਬੁਲੰਦੀ ਤਾਂ ਕਦੇ ਹਾਸਲ ਨਹੀਂ ਹੁੰਦੀ, ਤੇਰੇ ਬਿਨ ਦਿਲ ਨਹੀਂ ਮੰਨਦਾ, ਮੈਂ ਲੱਖਾਂ ਹੀ ਯਤਨ ਕੀਤੇ, ਇਹ ਹੁਣ ਤੱਕ ਮੰਨ ਲੈਂਦਾ ਜੇ ਮੇਰੀ ਗੱਲ ਮੰਨਣੀ ਹੁੰਦੀ, ਭਰੋਸਾ ਕਰਕੇ ਤੇਰੇ ਕੁਫਰ 'ਤੇ ਅੱਖਾਂ ਗਵਾ ਲੈਂਦੇ, ਸਾਡੀ ਅੱਖ ਜੇਕਰ ਅੱਖ ਵਿੱਚ ਨਾ ਵੇਖਦੀ ਹੁੰਦੀ। ਅਰਬੀ ਅਤੇ ਫਾਰਸੀ ਪਰੰਪਰਾ ਵਿੱਚੋਂ ਵਿਗਸ ਕੇ ਉਰਦੂ ਰਾਹੀਂ ਪੰਜਾਬੀ ਕਾਵ ਜਗਤ ਵਿੱਚ ਆਈ ਗਜ਼ਲ ਸ਼ਾਇਰੀ ਦੀ ਅਜਿਹੀ ਬੰਦਿਸ਼ਮਈ ਅਤੇ ਸੂਖਮ ਵਿਧਾ ਹੈ ਜਿਸ ਦਾ ਸ਼ਾਬਦਿਕ ਅਰਥ ਔਰਤਾਂ ਨਾਲ ਗੱਲਾਂ ਕਰਨਾ ਜਾਂ ਹੁਸਨੋ ਇਸ਼ਕ ਦਾ ਜ਼ਿਕਰ ਕਰਨਾ ਮੰਨਿਆ ਜਾਂਦਾ ਸੀ, ਪਰੰਤੂ ਆਧੁਨਿਕ ਦੌਰ ਤੱਕ ਪਹੁੰਚਦਿਆਂ ਗਜ਼ਲ ਮਹਿਜ਼ ਰੋਮਾਂਸ ਦੀ ਕੈਦ ਵਿੱਚੋਂ ਮੁਕਤ ਹੋ ਕੇ ਸਮਾਜਕ, ਦਾਰਸ਼ਨਿਕ ਅਤੇ ਰਾਜਸੀ ਚੇਤਨਾ ਦਾ ਸ਼ਕਤੀਸ਼ਾਲੀ ਮਾਧਿਅਮ ਬਣ ਚੁੱਕੀ ਹੈ। ਬਲਕਾਰ ਔਲਖ ਅਰੂਜ਼ ਦੇ ਨਿਯਮਾਂ ਤੋਂ ਭਲੀ ਭਾਂਤ ਜਾਣੂ ਹੈ, ਪਰ ਉਹ ਅਰੂਜ਼ ਦੇ ਜਮੂਦ ਨੂੰ ਆਪਣੇ ਵਿਚਾਰਾਂ ਉੱਤੇ ਹਾਵੀ ਨਹੀਂ ਹੋਣ ਦਿੰਦਾ। ਉਹ ਲੋਕ ਬੋਲੀ ਵੀ ਰਵਾਨਗੀ ਅਨੁਸਾਰ ਅਜਿਹੀਆਂ ਕਾਵ ਖੁੱਲ੍ਹਾ ਲੈਂਦਾ ਹੈ ਜੋ ਉਸਦੇ ਸ਼ੇਰ ਦੇ ਭਾਵ ਨੂੰ ਬੋਝਲ ਹੋਣ ਤੋਂ ਬਚਾਉਂਦੀਆਂ ਨੇ। ਦੋ ਤੁਕਾਂ ਦੇ ਛੋਟੇ ਜਿਹੇ ਚੌਕਟੇ ਵਿੱਚ ਜ਼ਿੰਦਗੀ ਦਾ ਵੱਡਾ ਦਰਸ਼ਨ ਬਿਆਨ ਕਰਨਾ ਗਜ਼ਲ ਦਾ ਸਭ ਤੋਂ ਵੱਡਾ ਗੁਣ ਹੈ। ਬਲਕਾਰ ਦੇ ਸ਼ੇਰ ਜਿਵੇਂ ਸੀ ਅਕਬਰ ਧਾੜਵੀ ਜੋ ਜਿੱਤ ਕੇ ਵੀ ਜਿੱਤ ਨਹੀਂ ਸਕਿਆ, ਸੀ ਦੁੱਲਾ ਸੂਰਮਾ ਜੋ ਹਾਰ ਕੇ ਹਰਿਆ ਨਹੀਂ ਹੋਣਾ, ਸੰਖੇਪ ਸ਼ਬਦਾਵਲੀ ਵਿੱਚ ਸਦੀਆਂ ਦੇ ਇਤਿਹਾਸਕ ਪ੍ਰਤੀਰੋਧ ਅਤੇ ਲੋਕ ਨਾਇਕੀ ਗੌਰਵ ਨੂੰ ਸਹਿਜੇ ਹੀ ਸਮੋ ਲੈਂਦੇ ਨੇ। ਬਲਕਾਰ ਔਲਖ ਦੀ ਲੇਖਣੀ ਪੰਜਾਬੀ ਗਜ਼ਲਕਾਰੀ ਦੇ ਭਵਿੱਖ ਲਈ ਇੱਕ ਪੁਖਤਾ ਅਤੇ ਆਸਵੰਦ ਦਸਤਕ ਹੈ। ਇੱਕ ਕੌਮੀ ਪੱਧਰ ਦਾ ਐਥਲੀਟ ਹੋਣ ਕਾਰਨ ਉਸ ਅੰਦਰ ਨਿਰੰਤਰ ਅਭਿਆਸ, ਸਬਰ ਅਤੇ ਸੰਘਰਸ਼ ਦਾ ਜੋ ਮਾਦਾ ਹੈ ਉਸ ਦੀ ਸ਼ਾਇਰੀ ਵਿੱਚ ਸਾਫ਼ ਝਲਕਦਾ ਹੈ। ਉਹ ਸ਼ੇਰਾਂ ਦੀ ਭੀੜ ਇਕੱਠੀ ਕਰਨ ਦੀ ਬਜਾਏ ਗੁਣਵੱਤਾ ਨੂੰ ਪਹਿਲ ਦਿੰਦਾ ਹੈ, ਜਿਸ ਦੀ ਗਵਾਹੀ ਇਹ ਹੈ ਕਿ ਉਸਨੇ ਆਪਣੀ ਬਹੁਤ ਸਾਰੀਆਂ ਕੱਚੀਆਂ ਗਜ਼ਲਾਂ ਖੁਦ ਰੱਦ ਕਰਕੇ ਸਿਰਫ ਤਰਾਸ਼ੇ ਹੋਏ ਕਲਾਮ ਨੂੰ ਹੀ ਕਿਤਾਬ ਦਾ ਹਿੱਸਾ ਬਣਾਇਆ। ਸ਼ਾਇਰ ਕੋਲ ਆਪਣੀ ਨਿੱਜੀ ਉਦਾਸੀ, ਮਾਂ ਪਿਓ ਦੇ ਵਿਛੋੜੇ ਅਤੇ ਬੇਰੁਜ਼ਗਾਰੀ ਦੇ ਦਰਦ ਨੂੰ ਸਮੁੱਚੇ ਸਮਾਜ ਦੀ ਆਵਾਜ਼ ਬਣਾਉਣ ਦੀ ਸਮਰੱਥਾ ਹੋਵੇ, ਉਸਦੀ ਸ਼ਾਇਰੀ ਕਦੇ ਬੇਅਸਰ ਨਹੀਂ ਹੁੰਦੀ। ਉਹ ਦਰਦ ਵਿੱਚ ਡੁੱਬ ਕੇ ਖੁਦਕੁਸ਼ੀ ਵੱਲ ਜਾਣ ਦੀ ਥਾਂ ਟਰੈਕ ਦੇ ਗੇੜੇ ਵਧਾ ਕੇ ਜ਼ਿੰਦਗੀ ਅਤੇ ਕਲਾ ਨੂੰ ਜਿੱਤਣ ਦੀ ਸਮਰੱਥਾ ਰੱਖਦਾ ਹੈ।
0: ਹੁਣੇ ਤੁਸੀਂ ਸੁਣ ਰਹੇ ਸੀ ਡਾਕਟਰ ਰਵਿੰਦਰ ਸਿੰਘ ਤੋਂ ਪੁਸਤਕ ਸਮੀਖਿਆ, ਤੇ ਆਓ ਹੁਣ ਸੁਣਦੇ ਹਾਂ ਸੁਰਿੰਦਰ ਕੌਰ ਦੀ ਆਵਾਜ਼ ਵਿੱਚ ਇਹ ਲੋਕ ਗੀਤ।

ਇਹਨਾਂ ਅੱਖੀਆਂ 'ਚ ਪਾਵਾਂ ਕਿਵੇਂ ਕੱਜਲ ਆਵੇ, ਅੱਖੀਆਂ 'ਚ ਤੂੰ ਵੱਸਦਾ। ਸੁਰਿੰਦਰ ਕੌਰ ਦੀ ਆਵਾਜ਼ ਵਿੱਚ ਹੁਣੇ ਤੁਸੀਂ ਇਹ ਲੋਕ ਗੀਤ ਸੁਣ ਰਹੇ ਸੀ। ਤੇ ਆਓ ਅਗਲਾ ਲੋਕ ਗੀਤ ਸੁਣਦੇ ਹਾਂ ਪੁਸ਼ਪਾ ਹੰਸ ਦੀ ਆਵਾਜ਼ ਵਿੱਚ।

ਸਾਡੇ ਲਈ ਕੀ ਲਿਆਓਗੇ ਸੌਗਾਤ। ਚੰਦਰ ਕਾਂਤਾ ਕਪੂਰ ਦੀ ਆਵਾਜ਼ ਵਿੱਚ ਹੁਣੇ ਤੁਸੀਂ ਇਹ ਲੋਕ ਗੀਤ ਸੁਣ ਰਹੇ ਸੀ। ਆਸ ਕਰਦੇ ਹਾਂ ਕਿ ਅੱਜ ਦਾ ਪੰਜਾਬੀ ਪ੍ਰੋਗਰਾਮ ਤੁਹਾਨੂੰ ਚੰਗਾ ਲੱਗਿਆ ਹੋਵੇਗਾ। ਇਸ ਦੇ ਨਾਲ ਹੀ ਪ੍ਰੋਗਰਾਮ ਦਾ ਵੇਲਾ ਹੁਣ ਖਤਮ ਹੁੰਦਾ ਹੈ। ਬਲਵਿੰਦਰ ਨੂੰ ਇਜਾਜ਼ਤ ਦਿਓ।